ਸੋ ਦਮ ਵਿਲੀਚੀ ਦਕਮ ਮੋਟਰ ਮੰਗਿਆ ਦੂ ਨੋ ਦੀ ਚਕਮ ਕੀ ਮੱਧੇ ਨੋ ਅਗਾ ਸ਼ਪਾਲਸ ਲਗ ਰੁਪਈ ਦੇ ਔ ਦਸ਼ਪਾਲਸ ਲਗ ਰੁਪੋ ਦ ਦਗ ਕਮ ਡਰਾਦ ਨੋ ਦੀ ਸੂਰਤ ਹਾਲ ਸਦਾ ਸਿਨੀ ਚਦੀ ਕੀ ਬਾ ਮੰਗ ਦ ਸਲਵਿਖਤ ਲਗ ਰੁਪੋ ਕਮ ਇਨਾਮਾਤ ਮੰਗ ਵਰਕੂ ਪਦੀ ਕੀ ਉਹ ਮੋਟਰ ਮੰਗ ਅਗਸਤੇ ਦੀ ਮਹਿਰਾਨ ਮੋਟਰ ਕਾਰ ਦੇ ਔ ਮਤ ਡਿਰ ਮੁਖਤਲਿਫ ਗਾੜੀ ਰਤ ਜਿਦਨ ਅਜਮਲ ਖੁਦ ਖਮਰ ਦੇ ਜਨਾ ਗਾੜੇ ਬਦਿਸ ਖਲੁ ਕੁ ਚਰੀ ਸੋ ਗਿਜ਼ਾਨ ਲਬਿਆ ਦੁਬਾਰਾ ਖਰਸੇ ਨੁ ਜਿਜ਼ਰ ਖਰਸੀ ਗਿਦਮ ਅਲਟੋ ਦੇ ਸ ਗਾੜੀ ਜਿਦਾ ਡਿਰ ਜ਼ਰ ਤਜ਼ਰ ਕੁ ਚਰੀ ਸੋ ਖਰਸੇ ਨੁ ਖਰਸੋ ਲਈ ਸੀ ਤਾਸ ਟੂਲੋ ਤੇ ਦਗਾ ਯਾਦ ਹੋਈ ਤਾਸ ਟੂਲੋ ਮਰ ਰੇਡੀਓ ਹੋਈ ਦੇ ਉਸ ਕਮ ਮੌਜੂਦਾ ਮੰਗ ਸਰ ਦੇ ਰੇਡੀਓ ਕਮ ਲਿਸਨਸ ਬਾਦੀ ਨੁ ਗੁਰ ਦੀ ਖੁਦ ਡਿਰ ਵਖਨ ਰੇਡੀਓ ਔਰੀ ਔ ਦਾਨ ਚ ਵਾਜ਼ਿਮਾ ਔਰੀ ਜੀ ਦ ਸਹਰ ਨਵਾਲ ਤਰ ਦਸ਼ਪੀ ਦੇ ਦੂਲ ਸੁਬਜੂ ਪੂਰੇ ਹੀ ਲੈ ਗਿਆ ਵੀ ਚੁੱਪ ਕੁਮ ਜ਼ੇ ਕੀ ਕਮ ਯੂ ਆਰ ਜੇ ਰਖ ਕਰੇਗੀ ਚੁੱਪ ਕੁਮ ਜ਼ੇ ਕੀ ਕਮ ਯੂ ਦੁਕਾਨਦਾਰ ਰਖ ਕਰੇਗੀ ਦ ਆਗ ਦੁਕਾਨਦਾਰ ਦ ਆਗ ਆਰ ਜੇ ਪ੍ਰੋਗਰਾਮੋਂ ਨਾ ਮੌਰੀ ਹੋ ਗਚੇ ਤੈਨੂੰ ਲੈ ਗਿਆ ਵੀ ਸੋ ਕੇ ਪਈ ਉਹ ਖਬਰ ਦੋ ਕੇ ਸੋ ਕੇ ਬਬਲ ਖਬਰ ਬਣ ਦੋ ਕੇ ਦੋ ਕੇ ਕੀ ਮਾਗ ਜਿਨ ਕੀ ਚਕਮ ਦੇ ਉਸ ਸੀਡੀ ਬਿਮਾਰਾਂ ਨਹੀਂ ਦੀ ਨਹੀਂ ਦਸ਼ਕ ਬਿਮਾਰਾਂ ਨਹੀਂ ਵੀ ਅਗਰ ਇਹ ਰਿਜ਼ਰ ਦੋ ਕੇ ਕੀ ਤਾਂ ਸੂਲ ਮਰ ਰੇਡੀਓ ਹੋ ਰਹੀ ਦੇ ਲੈ ਉਧਰ ਰੇਡੀਓ ਤੇ ਦੁਨੀਆ ਬਤਾ ਸੋ ਤਰੋ ਸੋ ਬਰੀ ਦੇ ਮਹਿਰਾਨ ਮੋਟਰ ਕਾਰ ਖਬਰ ਜਰਦ ਦਿਓ ਆਰ ਜਨ ਨਹੀਂ ਹੋ ਰਹੀ ਦੀ ਨੰਦਰ ਲਮੰਗਾ ਦ ਰੇਡੀਓ ਦਲਾਰੀ ਦ ਮਹਿਰਾਨ ਮੋਟਰ ਕਾਰ ਵਿਨਰ ਜੋੜੀ ਦੇ ਲੋ ਦਗ ਮੁਕਾ ਦਲ ਮੰਗਦਰ ਕੋ ਜੀ ਤਾਸ ਦਾ ਮਾਲੂਮ ਦਗ ਮਾਲੂਮ ਨਾ ਜੀ ਦਾ ਖੁਦਾ ਰੁਸਤ ਦਾ ਖਲਕ ਰ ਰਵਾਂਦੀ ਗੁਰ ਨੂ ਬੋਰਾ ਦਾ ਖਲਕ ਖੁੜ ਰੁਸਤ ਰ ਰਵਾਂਦੀ ਮਾ ਚਕਲ ਦ ਰੇਡੀਓ ਦਲਾਰੀ ਦ ਕਾਸਮੈਟਿਕ ਪ੍ਰੋਗਰਾਮ ਕੋ ਲੋ ਕਨੋ ਦਾ ਮੋਰ ਮਾ ਦ ਤਾਰੀਖ ਪਹਿਲੇ ਨਹੀਂ ਆਗਾ ਕੁਰਾਨ ਦਾ ਜ਼ਿਮ ਕੜੇ ਵਾ ਚਪ ਅਗੀ ਕਿ ਮੰਗ ਮੋਟਰ ਸਾਈਕਲ ਔਰ ਕੜੂ ਤਰ ਰੋਸ ਪੂਰੀ ਲਗਦਾ ਮੈਂ ਔਰੀ ਮੰਗ ਪਕੀ ਤੇ ਟੋਲ ਨਾ ਪਹਿਲੇ ਨਹੀਂ ਮੋਟਰ ਸਾਈਕਲ ਔਰ ਕੜੂ ਚਪਾਗਾ ਟੀਮ ਕਿ ਲਾਦੇ ਚਾਚੀ ਦਨ ਬਿਲਕੁਲ ਮੋਟਰ ਸਾਈਕਲ ਖੁਸ ਗਈ ਦ ਚਾਬ ਫ੍ਰਿਜ ਤੁਮ ਨਾ ਖਿਆਲ ਕੀ ਦੇ ਲੋ ਮੰਗ ਚ ਦਨ ਮੋਟਰ ਸਾਈਕਲ ਔਰ ਕੜੇ ਦੀ ਔ ਦ ਦਿਨ ਇਲਾਵਾ ਔਰ ਪਸਿਰਾ ਰਵਾਨ ਰਵਾਨ ਬਲਾ ਗਾੜੀ ਮੰਗ ਔਰ ਕੜੀ ਦੀ ਔ ਕਤਾ ਸਿਆਦ ਸ਼ਨੂ ਦ ਬੇਲੜੋ ਨਾ ਵਡਰਾ ਮੰਗ ਕੜੋ ਕਿ ਮੰਗ ਦ ਮੋਟਰ ਚ ਦਨ ਕੀਮਤ 5 ਲੱਖ ਰੁਪਏ ਔਰ ਕੜੂ ਔ ਪਾਗ 5 ਲੱਖ ਰੁਪਏ ਮਨੇ ਖੰਦੋਰ ਗਾੜੇ ਅਗਟੇ ਮੁਤਾਬਿਕ ਕੀ ਦੇ ਲੋ ਮੰਗ ਚੁੰਕਿ ਅਗਟੇ ਮਕੀ ਗਾੜੇ ਨੂਰ ਹੋਸਤੀ ਔ ਉਸ ਮੁਚ ਦਨ ਗਾੜੇ ਮਰਾ ਹੋਸਤੀ ਦੇ ਤਾ ਗਾੜੇ ਬਜੀ ਦਨ ਦ ਖੈਰ ਸਰ ਡੀਰ ਨਾ ਯਾ ਖੋ ਸਬਾਲਾ ਔ ਯਾ ਬਲ ਰੋਜ਼ ਲਾ ਕਚਰੀ ਯਾਨੀ ਸਬਾ ਯਾ ਬਲ ਰੋਜ਼ ਦਿਸ ਮਤ ਲਈ ਚੱਡੀਰ ਦਗ ਦੋ ਦਰੀ ਰੋਜ਼ ਮੈਂ ਇਨਸ਼ਾਅੱਲਾ ਦ ਖੈਰ ਸਰ ਦਗ ਗਾੜੇ ਦ ਖੈਰ ਸਰ ਰਸ਼ੀਓ ਬਲਕਿ ਗਾੜੇ ਰਾਗਲੇ ਦੇ ਖੋ ਲਗਿਆ ਦੇ ਲਾਹੌਰ ਸ਼ਦਨ ਦਗ ਬੇਲੜੋ ਨਕ ਮਿਸਟੇਕ ਕਰੇ ਵਗੈਰੇ ਦੀ ਅਗੋਰ ਬਾਨ ਲਗੀ ਯਾਨੀ ਨਾ ਵਿਤਰੇ ਨ ਜੋੜੂ ਉਹ ਦਾਗੇ ਨਾ ਬਾਦ ਜੀ ਨੂੰ ਰਾਵਲੂ ਬਿਆ ਬੇ ਉਧਰੂ ਪ ਹਸਪਤਾਲ ਕੀ ਬਹੁਤ ਰੀਤੇ ਲਈ ਵੀਡੀਓਜ਼ ਵਗੈਰਾ ਬਹੁਮਰ ਸਰ ਰਿਕਾਰਡ ਕੀ ਹੋ ਰਹੇ ਦਰ ਤਬਿਆਮ ਦਾ ਐਮ ਜੀ ਜ਼ਮਾ ਮੇਨ ਕੋਸ਼ਿਸ਼ ਦਾ ਜੀ ਰੇਡੀਓ ਦਲਾਰ ਜ਼ਮਾ ਕਮ ਲਿਸਨਰਸ ਕਮ ਡਬੀਆ ਗਸਤੀ ਦੀ ਜ਼ਮ ਚ ਦਾ ਗੜਰਾ ਜ਼ਦ ਰੇਡੀਓ ਦਲਾਰ ਹੁਕਮ ਔ ਦ ਰੇਡੀਓ ਦਲਾਰ ਜ਼ਮਾ ਕਮ ਦਾ ਲਿਸਨਰਸ ਦੀ ਅਗੀ ਪਦੀ ਕੀ ਚੀਜ਼ ਨੂੰ ਸੁਖ ਨੂੰ ਸੁਖ ਹੋਣਾ ਰਾਸ਼ੀ ਜੀ ਕਤਾ ਸੁੱਕ ਮੇ ਉਕਰੀ ਮੇ ਇਸਤੇਮਾਲ ਹੋਈ ਮਿਹਰਬਾਨੀ ਹੋ ਮਿਹਰਬਾਨੀ ਕੀ ਦ ਕਿਸਮਤ ਅਜ਼ਮਾਉਲੋ ਵਖਤ ਰਾਗਲੇ ਦੇ ਦ ਮਹਿਰਾਨ ਮੋਟਰ ਕਾਰ ਦ ਗਟਲੋ ਵਖਤ ਰਾਗਲੇ ਦੇ ਦ ਫ੍ਰਿਜ ਦ ਗਟਲੋ ਦ ਮੋਟਰ ਸਾਈਕਲ ਦ ਗਟਲੋ ਦ ਉਮਰੀ ਮੁਕੰਮਲ ਪੇ ਕੀ ਜੀ ਦੇ ਪੂਰੇ ਮਿਰਤ ਵੇਲੀ ਉਮਰੀ ਲ ਬਦਲੇ ਉਹ ਕਸ ਲੇ ਗਮਾ ਔ ਚਕਲ ਦ ਖੈਰ ਸਰ ਬਿਆ ਰਾਜੀ ਨੋਰ ਤ ਬਦਵ ਦੀ ਗੌਰੀ ਜੀ ਦ 402 ਵਾਲੇ ਘਟੀ ਉਰੀ ਜੀ ਦੀ ਦ ਬਹੁਮ ਦ ਤਪਖੋ ਮਜੀ ਨੋ ਦੁਆ ਗਾਨ ਬਰਲ ਵਾੜੂ ਜੀ ਔ ਮਕਸਦ ਜ਼ਮਾਦਾਰ ਜ਼ਮਾ ਦ ਰੇਡੀਓ ਕਮ ਲਿਸਨਰ ਜੀ ਜਮਾ ਸਰ ਦ ਰੇਡੀਓ ਦ ਲਿਸਨਰਸ ਜਿਹਨਾਂ ਦਾ ਘਟੇ ਨਾਮਾ ਚ ਸੁਮਰਨ ਦੀ ਦਾ ਜਮਾ ਦ ਰੇਡੀਓ ਲਿਸਨਰਸ ਉਹ ਘਟੀ ਰੋਡੀ ਨੇ ਜਾਤਾ ਬਿਹਤਰ ਖਬਰ ਹੋਈ ਔ ਦਾ ਪ੍ਰੋਗਰਾਮ ਚੁੰਕਿ ਨੰਚ ਦਾ ਨੂੰ ਸਮੰਗ ਦ ਬਲੋਚਿਸਤਾਨ ਕੀ ਲਿੰਗ ਨੇ ਦੇ ਨੋ ਕੋ ਹਕੀਕਤ ਰਾ ਬਾਨੇ ਵਾਏ ਨੋ ਜ਼ੁਲਮ ਦਾ ਵਾਰੀ ਚੀ ਫਖੈਬਰ ਪਖਤੂਨਖਵਾ ਕੇ ਦ ਗੈਨਾਮਾਤ ਸੁਕੂ ਘਟੀ ਨਮੰਗ ਬੋਲ ਲਦਾ ਮੋਟਰ ਮੋਰ ਕੋ ਚਰਾਈ ਪਕਮ ਸੇ ਕੀ ਕੂਰੀ ਨਮੰਗ ਬਾਗੀ ਤੇ ਜਿੰਦਨ ਲਾੜ ਬਸ਼ੂ ਦ ਆਗ ਜ਼ੇ ਵੀ ਲੋਗ ਬਮੰਗ ਜੋੜ ਕੋ ਦ ਆਗ ਜ਼ੇ ਦ ਕਲੀ ਦ ਕਮ ਖਲਕ ਦੇ ਦ ਆਗੀ ਸਰ ਬਹੁਮ ਮਿਲਾ ਉਸ਼ੂ ਦ ਆਗੀ ਨ ਬਮੁਰਤ ਰਿਕਾਰਡਿੰਗ ਵਗੈਰਾ ਕੋ ਆ ਯਵਾ ਜ਼ਿਦਾ ਨ ਦਰੇ ਸਲੂਰ ਖਲਕ ਦਰੇ ਸਲੂਰ ਕਿਸਾਨ ਬਜਦਨ ਬਲਕਿ ਦਰੇ ਸਲੂਰ ਪਾਰਟੀਆਂ ਨੇ ਬਜਦਨ ਮੰਗ ਔਰ ਲੀਗੂ ਦ ਪਾਰਟੀਆਂ ਨੇ ਨਾ ਮੀਡੀਆ ਜ਼ੋਲਾ ਮੀਡੀਆ ਵਾਲੇ ਬਮੰਗ ਔਰ ਲੀਗੂ ਅਗੀ ਬਤਰੇ ਨੇ ਵੀਡੀਓਜ਼ ਵਗੈਰਾ ਰਿਕਾਰਡ ਕੀ ਔ ਦ ਆਗ ਵੀਡੀਓਜ਼ ਦਲਾਰੇ ਬਜਦਨ ਬਿਆ ਮੰਗ ਦੇ ਖਲਕ ਦ ਖਾਇ ਚੀ ਮੰਗ ਦ ਰੇਡੀਓ ਦਲਾਰੇ ਵਾਕਈ ਖਲਕ ਖਲਕ ਐਸੇ ਡੋਗ ਬੁਕੀ ਔ ਮੂੰਗ ਚਿਦਨ ਪਰ ਰੀਅਲ ਲਾਈਫ ਕੀ ਦਖੈਰ ਸਰ ਤਾਸੂ ਦੁਬਾਰਾ ਮੋਟਰ ਦਖੈਰ ਸਰ ਉਸਤੇ ਦੀ ਔ ਯਵਾਜ਼ ਮੋਟਰ ਨ ਮੋਟਰ ਖੋਲਾ ਖਬਰ ਮਾਰ ਤਸੇ ਵੀ ਲਈ ਦ ਸਲਵੀ ਉਖਤੂ ਲੱਖ ਰੁਪਏ ਨਾਮਾ ਜੀ ਓ ਉਮਦਾ ਵਖਤ ਦੇ ਜੀ ਉਮਦਾ ਸਾਥ ਦੇ ਜੀ ਕਦਰ ਸਰ ਸਲੂਰ ਸੌ ਰੁਪਏ ਵੀ ਨੂੰ ਮਿਹਰਬਾਨੀ ਕਿ ਸਭਾ ਉਹਨਾਂ ਤਮੋ ਗੋਰੀ ਪੀਰ ਮੰਗਲ ਬੁੱਧ ਤਮੋ ਗੋਰੀ ਜੀ ਤਾਸੂ ਜੁਮੇਰਾ ਜੁਮਾ ਹਫਤੀ ਤਮੋ ਗੋਰੀ ਤਾਸੂ ਦੇ ਇਤਵਾਰ ਦੇ ਰੋਜ਼ ਫਿਕਰ ਮ ਕੋਈ ਜ਼ਰ ਤਰ ਜ਼ਰ ਲਾਰਸ਼ੀ ਦਖਪਲ ਇਲਾਕੀ ਉਹ ਨਜ਼ਦੀਕ ਕਾਸਮੈਟਿਕਸ ਜਨਰਲ ਮੈਡੀਕਲ ਸਟੋਰ ਜ਼ੂ ਗੋਰੀ ਅਗੇ ਨਜ਼ਾਂ ਤੇ ਬੇਲਾਡੋਨਾ ਕਾਸਮੈਟਿਕ ਪਾਕਿਸਤਾਨ ਦਾ ਕ੍ਰੀਮੋ ਡਬੇ ਚੋਰ ਤੇ ਬੇਲਾਡੋਨਾ ਵਿਟਾਮਿਨ ਸੀ ਕ੍ਰੀਮ ਮਿਲੇਗੀ
دماغ د سپینوال ډیر اعلی ترین او ډیر بهترین کریم هم دی د ویش په د استعمال سره به تاسو ته فرق محسوسیږي خو یو مهرباني کوي تاسو کې بعضې بعضې نکوي یا بعضې بعضې لکان ګورو د مخ سره بالکل ډبل وکټې شروع کړې وي خو د کریمو ډبې چې کله هم تاسو والی ځان له بلډونه فیسواج باندې مو مخ لاسو وینځلو د شپې چې کله سملی نو مخ مو وچ کړلو کریم به په ټول مخ باندې هلکه هلکه ولګوي تاسو به رګړاول نه کوئ ډبل وکټ بور سر نه کوئ کبډي بور سر نه کوئ هلکه هلکه به ولګوي صرف به اوار کوي او بیا به پرېږدئ جی تاسو چې سهار راپاسېدې ستاسو په مخ کې به یو ډېر عجیبه چینجز راولي وګوره چینجز د هغه جینۍ په مخ کې کله هم نه راځي د کومې جینکو په مخونو کې په وجودونو کې بلا بیماری پرتی وي چې هغه د فایبرومایلجیا بیماران وي نو ګوره د هغه جینکو په وجودونو کې یا په مخونو کې یا په وجود کې خاص کر بیا په مخ کې خایص کله هم نه جوړېږي تاسو به اکثر کتلي وي چې د بعضې بعضې خلکو جدنو لږه غوندې کې تبه شي خو د هغه تبې سره هم جدنو د هغې هغه شونډې وځي نو ګوره کومو جینکو کې چې تاوتریخواله ډېر زیات دی یا د اوسیډي بیماران دي هغې کې جدنو مطلب شک شوبات پکې ډېر زیات دي نو ګوره د هغې مخونو ټیکېدل ور ډېر ګران کار دی د هغې ویښته ټیکېدل ډېر ګران کار دی نو مهرباني به کوي مونږ به بدناموی نه د ټولو نه وړاندې ضروري دا دي چې ستاسو د وجود دننه کومې مسلې مسایل دي هغه مسلې مسایل در سره اوار کوي او د بلډونه ویټامین سي فارموله کریم انتخاب در سره ضرور وکړئ جی تاسو ټولو ته یو ځل بیا هم دا خبر در کول غواړم چې د بلډونا کاسمیټک پاکستان دغه کومه کلیزه زموږ را روانه ده د دغه کلیزې په مناسبت سره د بلډونا کاسمیټک پاکستان یو ډېر زیات لوی ډرا زموږ را روانه ده په دغه ډرا کې مونږ تقسیمو د سلویختو لاکھ روپو انعامات او د سلویختو لاکھ روپو په دغه انعاماتو کې د ټولو نه لوی انعام مهران موټر کار د عمرې مکمل پیکیج موټر سایکل فریج واشنگ مشین سلائی مشینونه د سرو زرو والی د سرو زرو میخکی او د زنانو بهترینې جوړې او د سر تړل شوي د کور د ضرورت بلا سیزونه هغه هم صرف اور صرف د بلډونا صرف اور صرف 400 روپۍ باندې تاسو قسمت ازمولی شي او دا وری چی زموږ دغه کریم چې دنو دا صرف اور صرف خصوصي توګه باندې دنو دا د مخ د سپینوالي لپاره بیا خاص کر د هغه جنکو د باره دي کومې جنکې چې واقعي ځان سپینول غواړي کومه لکان چې واقعي ځان سپینول غواړي نو د هغې د باره دا ډېر اعلی او ډېر بهترینه فارموله به وي جی تاسو خیال لی جی تاسو کره کور کې زموږ د بلډونا ویټامین سي کریم کوم چې د کوپن والا کریم دي د دې تر کره څومره ډبي موجود دي دا ماته ضرور وایي لیټس سی ولې چې د خیر سر د جون د میاشتې نه بعد زموږ بل سیریز بیا را روان دی جی نو بیا ریډیو صحیح

0: ਦਾ ਟਾਈਮ ਤੇ ਮੈਂ ਦੇ ਟਾਈਮ ਤੇ ਮੈਂ ਸਮੇਂ ਇੰਤਜ਼ਾਰ ਹੋ ਓਕੇ ਜੀ ਮੀਨਾ ਸ਼ਹਿਜ਼ਾਦੀ ਰਹਿਮਾਨ ਬਾਈ ਵੈਲ ਡਨ ਖਜ਼ੀ ਪਜੁਨ ਕੀ ਦ ਖਜ਼ੀ ਪਜੁਨ ਕੀ ਦ ਯੋ ਸੜੀ ਦ ਚ ਕਮ ਖਨੂ ਜਨ ਦੇਰ ਗ੍ਰਾਨ ਖਜ਼ੀ ਪਜੁਨ ਕੀ ਦ ਯੋ ਸੜੀ ਦ ਚ ਨਾ ਯੋ ਸਾਰਾ
1: ਖਜ਼ੀ ਪਜੁਨ ਕੀ ਯੋ ਸੜੇ ਵਿਚ ਅਗਮ ਦ ਮੋਰ ਉਹ ਦ ਪਲਾਰ ਪ ਤਰਫ ਸ਼ਨ ਖਜ਼ੀ ਜਨ ਹੋਈ ਤਬਾ ਬਰਬਾਦ
0: ਅੱਲਾ ਦਾ ਖਬਰ ਹੋਈ ਕਿ ਨੇਮ ਦੇ ਵੀ ਨਹੀਂ
1: ਆਪ ਕਨ ਉਸਤਾਲ ਖਪਲ ਮੋਰ ਪ੍ਰੀਦੀ ਪਲਾਰ ਦ ਲ ਪ੍ਰੀਦੀ ਰੋਰ ਪ੍ਰੀਦੀ ਗੜ ਖਸਤ ਕੂਰ ਪ੍ਰੀਦੀ ਜਾਗ ਕੂਰ ਕੀ
0: ਅਗਸ਼ ਮੋਹਤਰਮ ਜ਼ਮੀਨ ਦੇ ਵਕਤ ਹੋਈ ਚੀ ਦਾ ਕਾਰ ਇਮਾਮ ਅਬੂ ਹਨੀਫਾ ਚੀ ਦਨ ਕੜਿਉ ਚੀ ਚਾਬ ਚੌਰ ਲ ਗੈਬਤ ਕੜਿਉ ਨੋ ਅਗੌਰ ਲ ਬੁਲਦਸਤ ਲੈ ਗਲੇ ਵਾ ਚੀ ਦਾ ਮਾਲ ਖਪਲ ਨੇ ਕੀ ਦ ਮਾਲ ਖਪਲ ਨੇ ਕੀ ਰਾ ਕੜੀ ਦੀ
2: جنت تزی ہاں اوستا مور جنت تزی او یو پوائنٹ بانے تھا پاس کی گی
1: انہوں خدا رسو کم نظر گئی
2: ابل پوائنٹ بتا مور لور کیا
1: گھٹے ہیں بلکل لور
0: کو اللہ کو اور کی جانتے ہیں چھپلی دیا دل جگہ میں خبر ما بلو جو کس تدا خبر ہوگا مجھے بدی دنیا انتا سر جن تیرو لگوان باغ دنیا ماتے پارام جو تانا دل تنگی انتا کا جن ماتے یادے نظر تدا ہم جدی سے گاتی ری دا خبری ری
1: دا وقت
2: خزا بتا سر بیا جانت کی بھی
1: کہنا
0: سردار میں پکانا اجمل نہ منڈی رپورٹ بے اخلو دینا اجمل نہ اخجی السلام علیکم و رحمۃ اللہ وبرکاتہ سنگا
3: دوبارہ
0: ہوا
3: ڈیرلہ جی
0: السلام علیکم و رحمۃ اللہ وبرکاتہ شکر دے خدی استاسو آواز ہو رہی استاد سلام سنگ نہیں دے وقت پورے خبر خبر قربانی مطلب انتہائی سلورم قسم کی دے نا قانون خبر
3: ہو
0: بالکل بالکل لگتا خبر ہو غلط مطلب مور پسے غیبت نہ کہو دماغ بالکل کار پی